0: Ichegili kosetishek en oret neiguitosi.
1: Kibushini gong kaimuti ketinye jitab kwa lenjin.
0: Kitobeni siyasa tugul oleu en emet.
1: Koboto baishuni keterter chepa bandab tai.
0: In orititab chuton agalak, yepchiit tetutietab mwa.
1: Matejilil tetutiani Edwin Arap Tanui koboto Eric Rono.
2: Kitesetai en tetutiet nebo mwaen betunoton nebo rani bolotet ak chitab kolenjin ak pandab tai ole kimwoe kou oleu. Aiku shigong ngo noton ko kandoinatet ne kokinyorchige ko kibororiet noton nebo kolenjin kakochangait kenyisiechu ako tos kakitebenge kele tos kingen ngecheng bounotet anan kandoinatet lakini mokingen keboisien. Aiku shigong akobo boisiek keboisionik choton chebo biik chekakokochi president en dockets choton cheterter mara ko chairman, director, waziri. Principal secretary kakitebenge kele tos kakoboisien komie noton ko power noton ko anan ko bounotet nekitinye ko kibororiet en yoton kotoret olebo gaa keger ng'alek choton chebo maendeleo en ortinwek choton cheterter. Karibu en kebeberiton bo oeng nebo tetutienyon noton nebo mwa ole kimwoe ko oleu. Komakinyoru chito age noton kibwotun akobo star 441 ash akinyorchinige boroten moja kwa moja en komosoton. Kakinyoru biik somok kianyorchige boda boda. Ako yung kamasata nipo number 3 in star 441 hash kwa wagi waluwech moja kwa moja wagi waluwech ndonyo in star 441 hash
3: kebebele tana natang nipo somo kukoko nin baro inda natang naiti tana takeri lige ching chigege kuyate ya wagi maun kebebele tana nipo ayeng nipo tetutin ya kongo inglugo yuga bimit chota choga ibuwech Stanley Arab Sugutin kebebele tana natang natay kwa kengalo alse chige aga kichem gikwen gile uune kirib tayyano tos kago tarati tati jano kasarta natang nipo gando natet kwa kone nere historia nekararan agobo olegi gebunu lakini tos kingen geboishe serikali kuyo mwajep sarur gole kingen gecheng man lakini geboishe kumagingen magina waziri Kipchumba Murkomen gole gecheng serikali kuraisi lakini gerib serikali kuboishe na tongnawi kia ene sige gergele kakinyuru negelchin gatare takpik kia kumbaisho ni keterter gandwek chemitei eng barainwe keterter gora kukari kiraya agotare tkoichi magutik anan baisho ni kia tak keterter chotok chemokkinige kukit kagi kwen karonet natan nipa betu tabrani
2: kumongilejin star 441 ash kumonginyoru chitage en ngalaluti kipa betu nabarani awongin wagi tinge chang bichumi conference kabisa kibon nukupa star 441 ngagwoneche 3000 enduge number 2 natan nipa shopping niwe duge number 2 wagoni shopping kipa 30,000 lakini nenye agwalgo 3000 and big poka laenge oktiptim inyorchinige chitugul 3000 ugitio magitio gila magumangi kutogele netake yalishi algitio kanyil oeng nakinyorshige 1003 and star 441 nashinotan ko kina gilenji ntarete nuigiti agumi duge number 2 3000 and jitugul nege yalishi nsaisha chuton
3: ngebe tukul kibagenga kounotan agotakirocho ronok chitukumite nglainda aga isamu karab sulo kusige jengun kegone nafas kore ngebe baratana kalo kitaw ni ngebe bari basambili ngetaw ni arab jemi ni ngmasin gishu
2: ngetaw ni arab chairman sinyoga atastatu len kibagenge
3: arabo
2: kibia go chairman kidogo agere kidogo ngaliha natan vaimin
3: machine kidogo
2: machine sawa arab chairman neno singish
3: karibo bia go
4: yes o mone
2: gi bai bai
4: kidama ya ide ngasingish magitinya ngalia aya kongoi ngalek chiko ngalale ago gote bole tos kingen geboishe serikalit amete korok number 1 aweki president ane kongo yamu paishet ne kikotoi ako superman kasa konget kondo kikotoune akiger le testai paishet komye kikamwa president kole nabaka kumosoru aitwa maotep mito tukuk chikikos chikikaita magitep magitep president kele chikakwe chalse enda minset ab minutik chat eng bolea kokikoit notok milte polisie netesetai sai nebo ngalek ab chekset ab korik eng taunishek chok chebo photo housing kikoit amu kitinye ngelret mite boisionik chebo lagok chok cheechen eng serikali kongeteke mawaziri tsf CEOs ak tukul cho kokikinyoru ing nafasishek cheyome komye mitei ortinwek chekokiet kwa mfano nguno ng Suya ne olatunu kokokiet ortinwek kilomita 350 makitep koibwech president mwenyewe. Kileni president kongoi. Letaon kumyeno olewirtoe boishet ab biikyok kowirtoe viongozi chekikikwai alake chetinye tamaa. Chemeche kobishanke mitete semete kalekitenye king din orotoi cheboteke mite chemeche kochastofan kole kyai boishet nekikararan tabametenginene nekiotinye kochomeche kakowirta. Ikere matinye kandoik cho kibagenge, matinye oleng'alale, matepche ng'weny akong'alal kibang kotet boishonik kole kakikweritoto boishet anyun nito nekakokone president kipcheuniata. Kero mite chito ne kiongozi nekiakas ane komwoe eng kutinyin kolen matyete ofisit kwa mfano nebo Murkomen. Kile ngotko metyete ofisit nebo Murkomen akikekweini ne nguno nekemwariwet. Kenetet nguno konyoru nafasishek chebo polis, jeshi, prison ak nafasishek alak chemite ofisinotok. Ikere ko challenges chotochoti kitinye. Kitebekee maswali takeshangani ngosingishu. Takeshangani ngosingishu amu chito nekitinye ng'echeret nebo gavana komi koteteanikee kolen kyai boishonik, kyomete rabinik, ofisishek chetengen chekibo nee, kitengen inde ano. Kitinye nafas kong'eteke 2015 koketou sipitalitab Ziwa. Itar sipitalitab Ziwa. Kotinye nende rabinik mwefuanana amondoi anda nyumnyumnyeini. Yani, kyeite ano biikab Kalenjin. Kitarta ano chebo Finland, kitarta ano chebo sipitali boishonik chutochu kiang'wanso ko nee? Taiborwech boishet agenge nekitar eng Uasin-Gishu kitar nee? Taiker so kitinye challenges eng ng'alekab kandoinatet. Kakeruruten viongozi alak keboishe viongozi alak koek prokaek. Koek prokaek kewendi chito sikonam kityo microphone kokase kito nebo komwae du. Kename microphone chito karan viongozi anom. Yani kewendi chito nguno akoi kiptembean olin ipkole bas kakenamgee amu ichutchin kimasta agenge tos yobegee olekebendi tos kakoyam kichutkee viongozi ang'alal akoto ng'weny akokonen suluhu ya kutosha kimeche kosich biikab Kalenjin kebe tai makimeche kenai kele ng'o nekerielektoni ko ng'o nemakirielektoni eng uchaguzi nenyone amu raia neamuani chotok raia neamuani kole ii katebi kipchepchong'et kobun teta tirisha kokwerii amwete yeno kochobeto ko boishonikab raia lakini ng'alekab boishonikab president ikwere boishonikab president komeche kenam komie aya kabinon president nguno iwe kakokochi chito ng'echeret koek waziri kakokochi chito ng'echeret koek pres iboriot amu sosisiet neiting'e chito nememete mara ko gavana mara ko mp ibichutu chito nekakikochi boishet nyelechi samkoi anguni komete boishetab president. Yani itinye sosisiet netya chichi kongoi kobrebe mukoindet edu akokono miendo eshek tugul kongoi
3: arap chemin eng motwet noto nebo Uasin-Gishu dakikaishek 14 chokebata eng sait aeng ketesetai ak tetutienyo eng karonet noto nebo betutab raini kuren Edwin arap Tanui.
2: Tetutiet gunon Eric Rono en tetutiet noton nebo mwa ole kimwoe kou kakomwa akine nenyin Biego Chemin en komosaton bo Uasin-Gishu komakinyoru Arap Menjo en komosaton ak nebo Uasin-Gishu ngebe county noton nebo Bomet ngega Siror en komosaton bo Kamureito sinyoketestai kesungukan counties en oret nekararan chang bichu onginwokitinge kaikai sikenyorun biik chechang cheng'ololso makinyoru messages chekoromen kabisa lakini star 441 kokimwa ongelenyin 3000 en chi agetul neikose redio en saishechu ial kityo konyil oeng akinomchige 3000 nebo breakfast ipangan en wikit mi duke number 2 en star 441
3: aya karibu kiyopchige Siror
2: karibu Siror.
5: Chamgue boishe chu.
3: Makitinye ng'al testai Siror.
5: Kongoi mising ene maat nebo anyoru nebo betutab raini kokone kakotestat betusiek nekit kakomach ngubut olombo ofisisiek IBC. Tos unee borietab Kalenjin? Unee kandoik chekikilewen? Ne netai ko kwakase amut chito nekibore testat ng'eno nekitomo akase about 4 years chekokoba kokitomo akase. Koyuton kora lemuche kochut boishonikab urwetab Kalenjin ak kochut boishonikab arap Ruto kowek batai. Kokatomenyun chito nekakekonin ng'echeret, kekonin DS, kekonin CS, iker ile kerip noton ak kotok boishonikuk. Kou chubo Kiprono-Rono ak nebore Aurelia ak nebore Kiptoo. Ko kibwati ng'ololi kochoton en urwetab Kalenjin chekilenen rahisi chuton icheken ak komiten alak chebo urwetab Kalenjin chemokingen. elang ni bare chuli ase ni bare ko ni mummy sini ga ji to ba ni ni ni tani uttore tara du ta ku uttore te bosyono uttore tara ru ta ku uttore te bosyono ti ji bua ga a ga e te I raya iru nange te no ra gelen ki mummy sini mu ki mummy sini mu ko mi tani desisi ko ni mo to gu tma kondi ga tu bu de ki dire e te chana ba su mu kugi tali ni tara bruta kugi ya ya tim disto ago ni bo to ni ko ta bu to ga nyor tu le ni mo mi ni ngale ga tu i tu bare ti bo ti bo ago ji ta ni mo ni mo ndai ke ko en di o wa wa ni na tare ko le na ke ke we a mo en di ti ki ki elekt na ngo bo di ki kwa ni mo ne yang ke wa la wal go ndu e yam man ge wa la wal go ndu la ni ki ti ki ra ra e mo le on mo se ki nu a ji le la se ke amonia ange wala wal gondo chito no mami ga sini ya ni bugra uno lo pate ngi tega na ti ni fuse ni tenet komo mi ni niyo ina ni niyo ni le koi koi lo pate sene ti koi lo pate sene ta I kama na kwa sene ti ko ga ya ni ogi ye mo ti ni mo ti ni ti ti ni le lo gro ga sini lo mami ti giro o mo mo a to lo mi tende
0: ongai zero
3: Kongai sirar kita itu mai wasan sehingga agi kami segiwa jerap solo kita pun mageng kita mau giwe kita arab menjang wasan gisho ada yang isha kita manak te sabgai kasngal janda ni dekam moja lain kita gibu atung kele mi barat teh kita bertanya pasukur sukumurua nenanya lu ya igaru neta betabrane
0: ngui tiu duga number two kami ten 3000 encia ketul ni kasir itu encia isha chu ina ili itu nanti ngui sir gua iyal gua nyilah ngui nyuruh sike 3000 en big 120 agi nyuruh big tiptem agagenge chuo na mchiga jitulne 3333*441#. Duga number 2 wagile mami magmagenge go to yali chigale ne taga magitugile ne u duga number 3 duga number 2 agina mchiga nenye 3000 Kenya shillings and *441#.
3: Karibu gabe to gol ke bagenge gegas ngaldianda ne
6: Mom, I want the strong one.
7: No, I want the one that flies.
8: I'm taking the super speed one.
9: Breakfast just got super. Introducing Zesta Superhero Jams. Now in fun 100 grams and 200 gram packs.
10: What? Every pack comes with guaranteed airtime or data?
9: So kids get their heroes and you get rewarded too.
11: Zesta Super Breakfast.
12: Hii Julai, toa baridi na bei chini, burudani juu kwenye Star Times. Usikose sura ya pili, simulizi ya ziada, mwanamke aliyetelekezwa na mumewe Sam na kujikuta akikabiliwa na maamuzi magumu. Je, atabaki na kupigania ndoa yake au ataondoka na kuanza ukurasa mpya wa maisha? Jiunge na waigizaji Anita Wawuda, Gibson Hausa, Michael Saruni, Ivy Wanjiku na Jovial kila Jumatatu hadi Ijumaa saa 2 kamili kwenye Rainbow TV. Pata aerial decoder kwa shilingi 1399 tu na dish decoder kwa shilingi 2499 pekee. Jiunge leo katika maduka yetu kote nchini Kenya. Bonyeza *858# kurenew subscription yako na kuenjoy offer ya kupata upgrade to the next high bouquet valid till 31st July. Star Times. Enjoy digital life.
3: Dakika ishago tamanak sogol jota jawa geba thang sambili nge ta stagi botu na uba gericha na gara aranga besa na bare gere basic mate icha lewa nga besa iche nge ile gericha atung guru na nyolu ye gere nda ye gere basic mami gericha atake nesire gericha atna atang nebo taktike kubun kosmos kampuni na atan nebo kosmos kugunin gericha atna atan gara aranga besa iyo ane agi bare gere basic tukul na ili ngu buki gere basic tugu kwa ete tako tiljiko ete tako sagite kwa ete tako rama kugunin chiko chiyo me kuye go so kerjaat nam bagenge ko bar ago gerinda ger basic eng piu ngong ko kerjaat na tong ne batak ti ko bun kosmos we agro vene ne gite nen mana la agro vene ne gite nen ngo limba ga ngoro ne jami bai shere amana bai shere ngo la ab tumo a wendi ga ab tumo ya jen kiru ya na na we ya bari ta nyo go le a cheng jige kerjaat na tong ne ba ger basic so we giti ag bi lende mi kerjaat na ga ga sen emo ne ge gure tak ti ge o tore ta kerjaat na ta ga bare ger basic
0: na tong go tak ti ge chabu ga muni ne ba kosmos
2: Cosmos Limited K24 Plus. Nawatani download in Play Store, App Store, kwenye simu yangu, kwenye tablet, kwenye laptop, kwenye television. Akiger movies, documentary series kubota cartoon. Nawatani tugule nduguli nyorchini gaya kwa mele bangi. Hook up legit ya entertainment. Nawatani go K24. Mwaginyo rapsulo hakarap menjo. Akibu watu nawa star 441 ash wa mwange lenye nduge number 2, 3000 Kenya shillings in star 441 ash. Matika sitio radio. Chengi kidogo intabanda radio silingi ishe kitio neget silingo nama geba thai nginyorchige 3000 enduge number 2
3: ngebe togol ge ga sarap sulu sete giyap chige joro no gala ke miteng la inda garu bora sulu
13: ombe ombe ombe bishop age ageri ke fune bishop ta no ageri patmi ge ne ge go na ke leng go ngoi gap sa ge le ka mukte ne ko vatna gara ti ap chesu amu galya choi bu ko teri be horgi ta ba jeri be me ko jeri be kae emo amu galya to go go no ba ke ba ge ke leng me ge ra ja tu ko jamwa ke chongo na ma bola mo je war ni ga tra te ara blen ko le basere ya la bala mo go be tweri no ale ko ja ba ga tro ga ta pik kwak tu la le ayo ra mo je ora ga tin le i be ti le mas ye le ge tin mas se ni go sir ta go be ko anda ni chi ni ge le sa tu ko le ayo ga ida ba ga tin le to ko na so ja ta ya me ja mo lo ga ta le te tu te go bu ra sa ka ga ro na mo ba ga ndu ju ge sa je ne mu ri amu gando na teni gi mi to ngete gen ku mi nanje ku purje ta enge gi ure na des tin tibul ngete bu go ta go le po met we ta tu ko le nandi to ko ke sege sri gi bu lu ge ku tu ma nanje go ti ni bo tu gen ku fo ko ngut ko be ti ti chai tra na so ma go be sho purje ti chu amu interest ni wasal vision west te so ma ko gi gando gi le go mi ni ni ke ku gando gi atte ko te bi atte bi go ga ge ge ਦੇਗੇ ਲਿਗੇ ਦੋ ਜੀ ਤਾਂ ਇੱਥੇ ਮੇਰ ਪਾਈਕੇ ਕੀਤਾ ਉਹ ਗਰਾ ਕੋਈ ਕਿਤਰੀ ਉਹ ਬਗ ਦੋਲ ਜਿਸਨੇ ਕਿਤਾ ਗਏ ਪਿੱਛ ਹੋਗੇ ਤਾਂ ਕੋਈ ਤੇ ਗੇਰਾ ਕੋ ਤਿੰਨ ਕਮਾਂਡ ਲਿਗੇ ਬਾ ਇਹ ਹਾਂ ਲੋ ਕਰ ਅਸਰੀ ਆਪ ਕੋਈ ਤੇਲੇ ਸੋ ਮੈਂ ਨਾਂ ਦੀ ਕੋਈ ਬੁਨ ਗਈ ਜੋ ਤੂੰ ਤੂੰ ਕਿਤਨੀ ਅਟਕਾ ਨਾ ਤਾਂ ਕੋਈ ਤੇਰੇ ਕੋ ਬਗ ਜੋ ਲਿੰਦ ਉਹ ਨਹੀਂ ਪੋਗੇ ਲੈ ਜੇ ਜਗਾ ਨੂੰ ਤਾਂ ਮੁਰੇ ਜੀ ਸੀਗੇ ਗੁਰੇ ਜੀ ਗਲੇ ਨਾ ਲਾਇਆ ਨੀ ਬਗ ਮੇ ਦੇ ਗਿਆ ਲਾਇਆ ਨੀ ਸਾਬ ਕੋ ਮਾ ਵੀ ਜੋ ਤੇ ਮੇ ਕੋ ਲੋ ਰਿਵਰੇ ਚੇ ਨੀ ਉਹ ਗੈ ਗਾਲ ਆਰ ਕੀ ਤੂੰ ਜੇ ਗਾਂਡੂ ਬਾਤ ਕੇ ਦੇਸੀ ਅਮੋ ਜੀ ਤੂੰ ਕੋ ਕੋ ਤੇ ਰੋਲ ਨਹੀਂ ਕੋ ਕੋ ਨਾ ਬੋ ਮੇ ਨਸਤਾ ਮੋ ਗੋ ਮੇ ਨਾ ਆਇਗਾ ਸੇ ਨਾ ਰਾਰ ਤਬਾ ਬਾ ਉਪਰ ਕੋ ਨਾ ਕੋ ਸਨੇ ਤੇ ਗਿਆ ਤੋ ਤੂੰ ਚਾ ਸਨੇ ਤਰੀ ਤੇ ਹੋ ਸਨੇ ਤੇ ਕੋ ਰੋਲ ਸੇ ਜੀ ਗੱਤ ਬਲੇ ਰਿੰਗ ਕੋ ਨੇ ਬੋ ਸੰਗੀ ਸ਼ਾ ਕੇ ਨਾ ਤੋ ਸੋ ਜੀ ਤੂੰ ਕੋ ਬਾਤ ਕੇ ਮਾ ਤੂ ਵਗ ਮਾ ਵਗ ਲੈ ਜਰ ਮਾ ਰਾ ਸੇ ਜੀ ਬਾ ਨੇ ਕੇ ਬਾਬੀ ਨਾ ਤੂੰ ਜੀ ਕੋ ਰੋ ਮੇ ਮੋ ਨੇ ਮੇ ਜੀ ਕੋ ਮੇ ਕੇ ਗਲਾਲ ਜੀ ਤੂੰ ਜੀ ਕੋ ਅੰਦੋ ਮੁਰ ਜੀ ਨੋ ਵੇਰ ਲੀ ਜਿੰਦਾ ਕੋ ਬਾਗੇ ਗੋ ਤੂੰ ਨੀ ਨਾ ਰਾ ਮੋ ਅਗੋ ਲੈ ਤੋ ਲੀ ਨੋ ਕੋ ਕੀ ਮਾ ਤਰਾ ਕਨਿਆ ਹੋ ਤੂੰ ਜੋ ਮੇ ਨਾ ਤੇ ਮੇ ਹੋ ਜੀ ਤੂੰ ਮੀ ਨਾ ਨਾ ਤੇ ਜੀ ਤੋ ਵੀ ਚੌਕ ਚੋ ਵਾਲੇ ਜੀ ਮਾ ਗਨ ਲੋ ਬੁ ਨਾ ਨੋ ਜੀ ਪਲਸ ਕੇ ਲਿਖ ਚਾ ਮਾ ਬਾਈ ਸੀ ਮੇ ਜੀ ਅਗਲਾਤਲੇ ਬਿਗਮੀ ਗੁਰੂ ਸ਼ੋਸਾਈ ਕਿ ਸੋਮਜਿੰਦ ਅਸੀਸ ਪ੍ਰੈਜ਼ੀਡੈਂਟ ਸੋਤ ਮਸਕਤਰ ਬੋਏ ਗੁਰਾਤਲੇ ਕਿ ਸੋਮ ਆਦਮ ਵਕਸੇ ਮਾ ਨਾਲ ਵੀ ਸੱਚੀ ਨੇ ਗੰਡੂ ਜੀ ਜੋਤ ਕਾ ਥਰਾ ਰਾਮ ਨੇ ਜੋ ਸਦਾ ਉਤਰਾ ਫਲੂ ਪੈਸੇ ਗਾਪ ਨਾ ਦੀ ਪੈਸੇ ਗਾਪ ਨਿਓ ਪੈਸੇ ਗਾਪ ਕੇ ਜੋ ਮੇਰ ਗੋ ਤੋਲਾ ਮਗਾ ਆਪ ਕਹਤਾ ਕੋ ਅੰਬਰੇ ਜੀ ਤੋ ਜੀ ਕਹੇ ਗੇ ਮੇ ਤੇਰਾ ਬ੍ਰੇਜ ਜੀ ਸੱਚੀ ਕਹਤੇ ਬੇ ਗੇ ਲੋ ਜੋ ਨੂੰ ਕੇ ਤੋਰ ਤੇ ਨੇ ਸੀ ਵੀ ਸ਼ਬੀ ਨਾ ਤੇ ਗਾ ਮੇ ਜੀ ਸਾ ਗੇ ਲੋ ਬੁਰੇ ਜੋ ਕੋ ਦੋ ਮੁਰ ਗੋ ਮੇ ਸੇ ਮੰਡਾ ਕੋ ਹੈ ਆਨ ਜੇਰੂ ਯੋ ਜੋ ਤੁਬਨ ਕੋ ਗੇ ਤੇ ਉਲਿ ਬੋ ਤੇ ਲੋ ਉਹ ਪਾ ਜੁੜੀ ਨਾ ਕੋਲੇ ਕਾਈ ਪਿੱਛੋਂ ਉਹਗੇ ਪੀਏ ਉਹ ਕੋਈ ਆਇਆ ਪਿੱਛੋਂ ਅੱਛਾ ਮੂਹੂ ਉੱਪੇ ਜੀ ਮਮੀ ਜੀ ਗੇਲੇ ਕਿੰਗ ਬੀਫਰਾਂ ਦਾ ਤੇਰੇ ਇੰਦੋ ਮੈਂ ਨਾ ਜੀ ਬਿਲ ਜੋ ਤੇ ਮੇ ਇਸਾਇਆ ਜੀ ਮੇ ਵਰਨ ਦੇ ਤਾਪ ਕੋ ਮੇ ਤੇਰੇ ਹੀ ਕਰਨ ਮੇ ਜੀ ਜੀ ਤਾਪ ਕੋ ਮੇ ਤਾਪ ਕੋ ਮੇ ਤਾਂ ਜੀ ਤਾਪ ਕੋ ਕੋ ਉਹ ਨਾ ਤੇ ਉਸ ਮੂਆ ਤੇ ਰੂਤੀ ਸੋ ਮਾ ਮੇ ਕਾ ਲਗਾ ਸਕੇ ਰੇ ਵੀ ਅਲਗ ਮੂ ਮੇਰਾ ਮੇ ਜੇ ਮੇ ਕੋ ਜੋ ਮੂਆ ਕੇ ਨੇ ਅਲੇ ਮੇ ਕਿਨੀ ਨੇ ਮੀਏ ਮੰਦਾ ਕੋ ਮੇ ਕਿਨੀ ਮੁਰ ਗੋ ਮੇ ਮੇ ਕਿਨੀ ਜੇ ਤੋ ਗੋ ਮੇ ਕਿਨੀ ਆਰੋ ਮੇ ਕਿਨੀ ਨਾ ਲਗੇ ਨੇ ਉਹ ਐਸਾ ਜਰਾ ਬੂਤ ਆਹੋ ਤੂੰ ਹੋਈ ਕੋ ਗਏਂਗੇ ਸ਼ੁਰੂ ਮਰ ਗਏਂਗੇ ਮੋ ਪਾਰੀ ਮਰ ਗਏ ਖਾਸਾ ਮੰਗਲਾ ਮੇ ਨੇ ਤਾਪ ਕੇ ਆਸਾ ਰੂਗਾ ਨੀ ਤਨੀ ਨਾ ਨੇ ਕਾਪਟਰ ਵਾ ਦੇ ਕੋਈ ਕਰੇ ਸੋ ਮੈਂ ਨੀ ਉਬਰ ਜੀਤ ਕੋ ਗਏਂਗੇ ਆਸਾ ਵਾ ਨੂੰ ਉਰਗੇ ਕੋ ਗਏਂਗੇ ਗਾਇ ਨੇ ਬੱਕੂ ਅੰਦਾ ਅਗਲੇ ਵਾ ਵੇਰੀ ਅਗਲੇ ਵਾ ਤੋਂ ਨੇ ਨੇ ਤੀਲੇ ਆਮੇਨ
3: ongoi ongoi ngore na tana gararan ngakebe baratana David Arap Sulo moitawa kidogo tu ara menjo ge gas cancer la John Ruto in moment asigewe kingara menjo mugo gbuno go masana tana bolimba nande so nge gas cancer la John Ruto tigewe kige gorir arab menjo en ore na gararan onge jakta go to changa bi kiga nyorna fast cancer arab ruto
14: gabe bi sabet mi nagar ruto
3: gararan
14: ongoi gobi galsa na kasa ruwo na ये गेम ना ले तू सिटी जीरो टीम गो भाई टीम रहा फिर गन लो दिस को कनेक्ट स्कोर के ए गले जो गो जोनी रो गे जला गो टीम ने गो नी नी नी बराबर में को नी ने एवन ने मगले में गेम तो गाई भी बने स्कोर के अगर अगर आ में गए दे पर ये ये ने गया गो बे दिखता गले का दुबई टीम जो फिर गन दिए ने जो क्या मग को की बोला ने प्रेस के गो का वाले ने बोले अबरे भी से जीत रहे Bebare ye gura ko te dara e jege chan. Ko wo wa di kyo para kyo ma gume jege nga ye kaiti. O ko mo sama go bo ni ba bo li ko abar wo gite de ba je.